0: ਹਾਂਜੀ
1: ਪਾਵਾ ਫਿਰ
0: ਕੀ ਆ ਹੈ ਫਿਰ
1: ਆ ਖਾਵੇ
2: Georgetown, a couple feet into Hamilton County, Tennessee, 852 Baker Robert Paul Charles.
1: Okay.